0: ਰਾਹੀਂ ਚੋਖਾ ਹੈ ਬਾਈ ਸਾ
1: ਔਰ ਦੇਖੋ ਆਪਾਂ ਬਾਤ ਕਰਾਂਗੇ ਬਈ ਸੇਵਾ ਸੇਵਾ ਸੁ ਮੇਵਾ ਮਿਲਾ ਆਪਣਾ ਮਾਹਿਤ ਹੈ ਜਾਂ ਕਿਆ ਕਰੇ ਹੈ ਔਰ ਬੜਾ ਬਜ਼ੁਰਗ ਵੀ ਆ ਬਾਤ ਕਿਆ ਕਰਤਾ ਔਰ ਇਹ ਵਾਸਤੇ ਮਹਾਂਪੁਰਸ਼ ਵੀ ਕਿਉਂ ਗਏ ਬਈ ਸੇਵਾ ਹੈ ਸਭ ਸੁ ਸਿਰੇ ਸਰਵ ਸੁਖੋਂ ਕਾ ਮੂਲ ਦੁੱਖ ਛੁਟੇ ਪਾਤਕ ਮਿਟੇ ਚਿਤਕੀ ਭਾਗੇ ਭੂਲ ਚਿਤਕੀ ਭਾਗੇ ਭੂਲ ਘਣਾ ਗੁਣ ਉੱਚਾ ਪਾਵੇ ਔਰ ਦੇਵੇ ਆਦਰ ਦਾਨ ਭਲਾਈ ਸਭ ਕੀ ਚਾਵੇ ਹੋਤ ਨੀਚ ਸੇ ਊਚ ਅਨੰਤ ਹੀ ਪਾਵੇ ਮੇਵਾ ਰਾਮ ਬਖਸ਼ ਹਰੀ ਭਗਤ ਕਰੋ ਸਭ ਕੀ ਸੇਵਾ ਮਨੁਸੁਨੀ ਬਹਿਣ ਸੇਵਾ ਸੁ ਮੇਵਾ ਮਿਲੇ ਔਰ ਮਹਾਂਪੁਰਸ਼ ਆਈ ਬਾਤ ਕੀ ਕਿ ਬਈ ਪ੍ਰਕਿਰਤੀ ਕੇ ਮਾਇਨੇ ਜਿੱਤਾ ਵੀ ਜੀਆ ਜੂਣ ਹੈ ਚਾਹੇ ਰੂਪੜੋ ਹੋਏ ਚਾਹੇ ਆਪਣੀ ਧਰਤੀ ਮਾਂ ਹੋਏ ਚਾਹੇ ਇਨਸਾਨ ਕੇ ਪ੍ਰਤੀ ਆਪਣੇ ਦਿਲ ਰੇ ਮਾਇਨੇ ਹਮੇਸ਼ਾ ਸੇਵਾ ਰੋ ਭਾਵ ਹੋਣੋ ਜੋਈਜੇ
0: ਮਾਈ ਸਾ ਤੇ ਦੋਹਾ ਕੇ ਮਾਧਿਅਮ ਸੁ ਘਣੀ ਹੀ ਮੋਟੀ ਬਾਤ ਕਿਹਾ ਵੋ ਸਾ ਕਿ ਸੇਵਾ ਹੀ ਆਪਣੇ ਜੀਵਨ ਰੋ ਪਰਮੋ ਧਰਮ ਹੈ
1: ਔਰ ਸੇਵਾ ਕੀ ਅਗਰ ਆਪਾਂ ਬਾਤ ਕਰਾਂ ਤਾਂ ਦੇਖੋ ਪ੍ਰਕਿਰਤੀ ਨੂੰ ਬਚਾਉਣ ਦੀ ਜਿਹੀ ਆਪਣੋ ਜਜ਼ਬੂ ਹੈ ਵਾ ਵੀ ਇੱਕ ਸੇਵਾ ਕੇ ਮਾਇਨਾ ਆਵੇ ਆਪਾਂ ਰੂਖੜਾ ਲਗਾ ਸਕਾਂ ਦੇਖੋ ਵਾਰ ਬਿਰਖਾਰੀ ਰੀਤੂ ਚੱਲਣ ਲੱਗ ਰਹੀ ਹੈ ਸਾਰੇ ਮਾਇਨਾ ਆਪਾਂ ਰੂਖਾਂ ਦੇ ਮਾਧਿਅਮ ਸੁ ਸੇਵਾ ਕਰ ਸਕਾਂ ਹਾਂ ਕੋਈ ਆਦਮੀ ਕੇ ਕਹਿੰਦੇ ਧਨ ਹੋਏ ਤਾਂ ਦੇਖੋ ਵੋ ਧਨ ਸੁ ਸੇਵਾ ਕਰ ਸਕੇ ਕੋਈ ਕੇ ਕਹਿੰਦੇ ਗਿਆਨ ਹੈ ਤਾਂ ਵੋ ਗਿਆਨ ਸੁ ਸੇਵਾ ਕਰ ਸਕੇ ਬਾਂਟ ਸਕੇ ਸਮਾਜ ਨੇ ਇੱਕ ਸਕਾਰਾਤਮਕ ਸੰਦੇਸ਼ ਦੇ ਸਕੇ ਹੈ
0: ਭਾਈ ਸਾਹਿਬ ਪਰ ਜੋ ਸੇਵਾ ਰੋ ਧਰਮ ਔਰ ਗਿਆਨ ਹੈ ਸੇਵਾ ਦੀ ਜੋ ਸੀਖ ਹੈ ਕਿ ਆਪਣੇ ਸੇਵਾ ਕਰਨੀ ਚਾਹੀਦੀ ਜਾਂ ਜੋ ਆਪਣੀ ਵਾਲੀ ਪੀੜ੍ਹੀ ਹੈ ਜਾਂ ਤੂੰ ਸਮਝੇ ਹੈ ਲੇਕਿਨ ਆਪਣਾ ਜੋ ਆ ਵਾਲੀ ਪੀੜ੍ਹੀ ਟਾਵਰ ਟੀਗਰ ਹੈ ਆ ਤੱਕ ਵੀ ਆਪਾਂ ਨੇ ਇਹ ਸੀਖ ਨੇ ਇਹ ਸੇਵਾ ਦੀ ਜੋ ਅਲਗ ਹੈ ਇਹਨੇ ਆਪਾਂ ਨੇ ਪੁਗਾਣੀ ਹੈ ਸਾ
1: ਬਿਲਕੁਲ ਪੁਗਾਣੀ ਹੈ ਦੇਖੋ ਪੁਰਾਣਾ ਟਾਈਮ ਕਾ ਮਾਇਨੇ ਜਗਾ ਮਾਈਤਾਂ ਦੇ ਕਨਾ ਜੀਆਂ ਟਾਬਰੀਆਂ ਹੈ ਬਣਾਣੀਆਂ ਲਿਖਣੀਆਂ ਹੈ ਜਾਂ ਹੋਰ ਆਪਣੇ ਦਾਦੀ ਹੈ ਨਾਨੀ ਹੈ ਜਾਂ ਕੋਈ ਘਰ ਕੇ ਮਾਇਨੇ ਜਗਾ ਬਜ਼ੁਰਗ ਹੁੰਦਾ ਵਾਂ ਕਨੇ ਵੇ ਬੈਠਤਾ ਜਨਾ ਦੇਖੋ ਬਟੂ ਖਾਣਿਆਂ ਦੇ ਮਾਧਿਅਮ ਸੁ ਮਾਂ ਕਾ ਮਾਇਨੇ ਸੰਸਕਾਰ ਭਰਿਆ ਜਾਂਦਾ ਹਾ ਔਰ ਵੇ ਸੰਸਕਾਰ ਹੈ ਮਾਨਵੀ ਮੂਲ੍ਯ ਹੈ ਵੇ ਇੱਕ ਅੱਛਾ ਨਾਗਰਿਕ ਬਣਦਾ ਦੇ ਵਾਸਤੇ ਆਗੇ ਚਾਦਰ ਖਟਣ ਦੇ ਖਟਣ ਦੇ ਕੰਮ ਆਤਾ ਪਰ ਜੇਕੋ ਆਧੁਨਿਕ ਜੇਕੋ ਦੌਰ ਹੈ ਨਾ ਮਨੁਸ਼ ਨੂੰ ਬਣ ਇੱਕ ਮਾਇਨੇ ਜਾਂ ਮੋਬਾਈਲ ਕੋ ਦੌਰ ਹੈ ਤਕਨੀਕ ਕੋ ਦੌਰ ਹੈ ਉਹ ਜ਼ਰੂਰੀ ਹੈ ਇੱਕ ਮਾਇਨਾ ਅੱਗੇ ਵੱਡਬਾ ਦੇ ਵਾਸਤੇ ਤਕਨੀਕੀ ਹੈ ਜਿਹੋ ਇਸਤੇਮਾਲ ਆਪਾਂ ਕਰਨੋ ਚਾਹੀਦੇ ਪਰ ਦੇਖੋ ਆਪਣਾ ਜਗਾ ਸੰਸਕਾਰ ਹੈ ਆਪਣਾ ਰੀਤੀ ਰਿਵਾਜ ਆਪਣੀ ਪਰੰਪਰਾਵਾਂ ਹੈ ਮਨ ਵੀ ਆਪਾਂ ਨਹੀਂ ਭੁੱਲਣਾ ਚਾਹੀਦੇ
0: ਔਰ ਸੇਵਾ ਕੇ ਮਾਧਿਅਮ ਸੁ ਆਪਾਂ ਆਪਣਾ ਸੰਸਕਾਰਾਂ ਨੂੰ ਤੋਂ ਸੰਰਕਸ਼ਣ ਕਰਾ ਹੀ ਵੀ ਕੇ ਸਾਗੇ ਸਾਗਾ ਆਪਣੀ ਜੋ ਪੁਰਾਣੀ ਧਰੋਹਰ ਹੈ ਜੋ ਵੀ ਆਪਣਾ ਬੜਕਾ ਬਸਾਰ ਗਿਆ ਹੈ ਜਿਵੇਂ ਆਪਣਾ ਖੇਤ ਹੋਗਾ ਆਪਣੀ ਬਾਵੜੀਆਂ ਹੈ ਆਪਣਾ ਤਲਾਬ ਹੈ ਗਾਵਰਾ ਤੋ ਆਂਕੋ ਵੀ ਕੂਆ ਕੇ ਪਾਲ ਰੋ ਆਂਕੋ ਸਗੜਾ ਕੋ ਆਪਾ ਸਰਮਿਲ ਸੰਰਕਸ਼ਣ ਕਰਾ ਯੋ ਵੀ ਇੱਕ ਆਪਣੀ ਪ੍ਰਕਿਰਤੀ ਦੀ ਸੇਵਾ ਰੋ ਮਾਧਿਅਮ ਹੈ
1: ਬਿਲਕੁਲ ਦੇਖੋ ਆਪਣਾ ਪੁਰਾਣਾ ਜਗ੍ਹਾ ਕੂਆ ਬਾਵੜੀ ਜਾਂ ਬਾਤ ਕਰਨ ਲੱਗ ਰਿਹਾ ਹੋ ਬਨ ਇਹ ਟਾਈਮ ਕੇ ਮਾਇਨੇ ਅਗਰ ਆਪਾਂ ਬਾਂਕੋ ਸੰਰਕਸ਼ਣ ਕਰਾਂ ਬਨ ਬਚਾਵਾਂ ਵਾ ਪਾਛੇ ਆਪਾਂ ਕੇ ਮਾਇਨੇ ਪਾਣੀ ਮਿਲੋ ਉਸਕੇ ਤੋ ਵੀ ਸੁਣ ਦੇਖੋ ਇੱਕ ਤੋ ਉਹ ਫਾਇਦਾ ਆਪਾਂ ਨੂੰ ਉਸਕੇ ਮਨਸ ਨੂੰ ਮਿਲਣ ਗਏ ਭੂਮਿਗਤ ਜਗ੍ਹਾ ਜਲ ਇਸਤਰੇ ਨੇ ਵੋ ਪਾਛੋ ਆਪਾਂ ਉਪਰਲਿਆਸ ਕਹਾਂ ਬਾਬੋ ਸੰਰਕਸ਼ਣ ਕਰ ਵੀ ਸੁ ਆਪਣਾ ਕੂਆ ਬਾਵੜੀ ਹੈ ਪ੍ਰਾਚੀਨ ਜਗੀ ਚੀਜ਼ਾਂ ਹੈ ਪੁਰਾਣੀ ਗਾਵਾਂ ਕਾ ਮਾਇਨ ਹੈ ਜਾਂ ਖੜੇ ਸ਼ਹਿਰਾਂ ਕਾ ਮਾਇਨ ਹੈ ਤੋ ਆਪਣੀ ਬਚੜੀ ਵੀ ਰਹੀ ਵਾਲੀ ਆਬੋ ਵਾਲੀ ਜਗੀ ਪਿੱਡੇ ਹੈ ਬਈ ਬਨ ਦੇਖ ਪਾਵਲੀ ਕੇ ਦੇਖੋ ਪੁਰਾਣਾ ਟਾਈਮ ਕੀ ਇਹ ਚੀਜ਼ਾਂ ਬਚੜੀ ਹੈ ਔਰ ਵੀ ਕੇ ਸਾਗੇ ਸਾਗੇ ਆਪਾਂ ਪ੍ਰਕਿਰਤੀ ਦੀ ਸੇਵਾ ਇਹ ਬਾਤ ਕਰ ਸਕਾਂ ਹਾਂ ਕਿ ਪਾਣੀ ਕੋ ਜਗੋ ਗਿਰਤੋ ਹੋ ਜਲ ਇਸਤਰ ਹੈ ਬਿਨ ਆਪਾਂ ਪਾਛੋ ਉਪਰ ਲਿਆਸ ਕਹਾਂ
0: ਮਾਈ ਸਾ ਯੋ ਤੋ ਆਪਾਂ ਬਾਤ ਕਰਿਆ ਗਣੀ ਚੋਖੀ ਅਬ ਆਪਣੇ ਕਾਰਜਕ੍ਰਮ ਮੇ ਲੈ ਚਾਲਾ ਜਾਣਕਾਰੀ ਲਈ ਔਰ
1: किसान भाई और बिना कार्यक्रम में जानकारी देवा के वास्ते पधार चुके हैं रेशमा यादव जी आप रिसर्च स्कॉलर है मंडा भिंडा तो मुझे पुरसों कार्यक्रम का मैंने पधारिया है और आज आपने जानकारी देवला आधुनिक कृषि में डिजिटल तकनीक को उपयोगी विषय पर तो सबसे पहले तो रेशमा यादव जी था वो कार्यक्रम में घणो घणो स्वागत है सा राम राम सा
2: राम राम सा किसान भाइयों और बहनों आज हम चर्चा करेंगे एक ऐसे विषय पर जो खेती के पुराने अनुभव और आधुनिक तकनीक को आपस में जोड़ता है आज का हमारा विषय है आधुनिक कृषि में डिजिटल तकनीक का उपयोग भाइयों और बहनों आज का समय डिजिटल तकनीक का समय है मोबाइल फोन इंटरनेट ऑनलाइन सेवाएं और डिजिटल ऐप हमारी रोजमर्रा की जिंदगी का हिस्सा बन चुके हैं आज किसान केवल खेत में हल चलाने वाला व्यक्ति ही नहीं है बल्कि वह मौसम की जानकारी लेने वाला बाजार भाव देखने वाला ऑनलाइन कृषि सलाह प्राप्त करने वाला और नई तकनीकों को अपनाने वाला आधुनिक कृषि उद्यमी बन चुका है
1: अब सबसे पहले आपसे आई बात जानना चाहूंगा कि खेती के संदर्भ में अगर आप डिजिटल इस शब्द की अगर बात करें तो डिजिटल खेती है कहीं इसके विषय में थोड़ा सा किसान महंदे बताओ सा
2: जी हाँ सरल भाषा में कहे तो खेती से जुड़े निर्णयों और कार्यों में मोबाइल फोन इंटरनेट कंप्यूटर सेंसर ड्रोन सैटेलाइट डिजिटल प्लेटफॉर्म और कृषि ऐप जैसी तकनीकों का उपयोग करना ही डिजिटल कृषि है
1: और डिजिटल कृषि के संदर्भ में बात करें तो किसान भाई ने कौन कौन सी